0: अपना शहर अपना घर मठियारी और मठियारी की आवाज़
1: It's 1 p.m. This time check is brought to you by
2: Fakiri Dex Ointment.
3: Tez aaram, muasir hifazat aur qabil-e aitmad mayar.
2: Har acche store se naam lekar talab kijiye.
4: Ab aap sunenge GAFM network par.
5: ਕਾਮਨਾ ਹਰਮਸਤਾ ਸ਼ੋਰ ਚਲ ਚਕਤਾਰ ਖਤਮ ਨਾ ਤੇ ਬਿਨੀ ਮੁਲਕਨ ਜਹਿਕ ਵੇ ਦੇ ਹਮਲਾ ਜਾਰੀ ਅਮਰੀਕੀ ਫੌਜ ਲਗਾਤਾਰ 5 ਕਲਾਕ ਈਰਾਨ ਦੇ ਮੁਖਲਫ ਸ਼ਹਿਰਨ ਤੇ ਬੰਬਾਰੀ ਸੰਕਮ ਮੋਜਬ ਬੌਸ਼ਰ ਜਾਪਾਰ ਜਾਸਕ ਕਨਾਰ ਅਬੂ ਮੂਸਾ ਐਂ ਬੰਦਰ ਅਬਾਸ ਤੇ ਹਮਲਾ ਕਿਹਾ ਵਿਆ ਹੈ ਹਮਲਨ ਦੌਰਾਨ ਈਰਾਨ ਦੇ ਦਿਫਾਈ ਨਿਜ਼ਾਮ ਐਂ ਡਰੋਨ ਐਂ ਮਿਜ਼ਾਇਲ ਥਾਕਨ ਕੇ ਨਿਸ਼ਾਨੋ ਬਣਾਇਆ ਵਿਓ ਈਰਾਨੀ ਫੌਜ ਜਾ ਅਬ ਅਮਰੀਕੀ ਹਮਲਾ ਬਹਿਰੀਨ ਜਲ ਜਫੀਨ ਹਵਾਈ ਅੱਡੇ ਕੇ ਨਿਸ਼ਾਨੋ ਬਣਾਇਆ ਵਿਓ ਉਰਦਨ ਮੇ ਬ ਅਮਰੀਕੀ ਰਨ ਕਿਓ ਗਜਲ ਅਰਬ ਇਮਾਰਤਨ ਮੋਜਬ ਵਿਚ ਓਭਰ ਮੇ ਬਿਨ ਬਹਿਰੀ ਜਹਾਜ਼ਨ ਦੇ ਈਰਾਨੀ ਹਮਲੇ ਦੇ ਨਤੀਜੇ ਮੇ ਇਕ ਭਾਰੀ ਸ਼ਹਿਰ ਭਾਰਤੀ ਸ਼ਹਿਰੀ ਮਾਰਜੀ ਵੇ ਅੱਠ ਜ਼ਖਮੀ ਥਿਆ
6: कराची में फुर मज़ाहमत ते कतल थे डॉक्टर आकाश केस जा जवाबदार जाम शोरे मां गिरफ्तार पुलिस सागर रामचंद के गिरफ्तार करे जांच शुरू करे छी मकतूल आकाश जे मड जूं आखिरी रस्मू जारी वारसन चयो आहे त आकाश जे आखिरी रस्मन बाद केस दाखिल करायो वेंदो

0: ਆਈ ਹੋਪ ਸਾਰੇ ਵਧੀਆ ਹੋ ਗਏ ਤੇ ਤੁਹਾਨੂੰ ਅੱਜ ਦਾ ਸ਼ੋਅ ਕਾਫੀ ਵਧੀਆ ਲੱਗਿਆ ਹੋਵੇਗਾ ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸ਼ੋਅ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੀਜੀਏ ਤੇ ਇਸ ਸ਼ੋਅ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜੋ ਹੈ ਉਹ ਫੈਲਾ ਦੀਜੀਏ ਸ਼ੇਅਰ ਕਰ ਦੀਜੀਏ ਤਾਂ ਕਿ ਅਸਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੇ ਟਾਈਪ ਦੇ ਬਿਹਤਰੀਨ ਬਿਹਤਰੀਨ ਸ਼ੋਅ ਇਸ ਚੈਨਲ ਤੇ ਲਾਉਂਦੇ ਰਹਾਂ ਸ਼ੁਕਰੀਆ
1: جس دھرتی سے جڑا ہے قلندر لال شہباز
2: اسی خطے کی بنی ہے آواز
1: جی اے ایف ایم نیٹورک
2: سندھ کی آواز
3: صبح کی چائے یا ٹریفک کا جام ہر پل فن جی ایف ایم بدلتی لائف کی ٹریجڈی